0: ਅੱਗੋਂ ਗੱਲ ਫੁੱਲਾਂ ਦੀ ਵੀ ਕੀਤੀ ਹੈ,
1: ਜੀ, ਜ਼ਰੂਰ ਜ਼ਰੂਰ
0: ਪ੍ਰਕਿਰਤੀ
1: ਜ਼ਰੂਰ,
0: ਦੀ ਵੀ
1: ਜ਼ਰੂਰੀ
0: ਕੀਤੀ
1: ਹੈ
0: ਹੈ।
1: ਸਾਵਣ।
0: ਹਾਂਜੀ ਸਾਵਣ। ਫੁੱਲਾਂ ਦੀ ਗੱਲ ਕਿਆ, ਫੁੱਲਾਂ ਵਿੱਚ ਤਾਂ ਮਹਿਕ ਆਉਂਦੀ ਹੈ।
1: ਜੀ, ਸਹੀ।
0: ਫੁੱਲਾਂ ਦੀ ਗੱਲ ਕਿਆ, ਮੈਂ ਮਿੱਟੀ ਵੀ ਮਹਿਕਦੀ ਦੇਖਮ। ਮਿੱਟੀ ਵੀ ਮਹਿਕਦੀ ਹੈ
1: ਬਿਲਕੁਲ,
0: ਸਾਵਣ ਦੇ ਮਹੀਨੇ ਵਿੱਚ, ਜਿਵੇਂ ਪਾਣੀ ਪਾਉਂਦੇ
1: ਹੁੰਦੇ ਜੀ
0: ਬੂੰਦਾ ਪਾਉਂਦਨ,
1: ਮਿੱਟੀ ਦੀ ਮਹਿਕ ਤੋਂ ਵਧੀਆ ਤਾਂ ਕੋਈ ਜਿਹੜੀ ਖੁਸ਼ਬੂ ਹੀ ਕਹੀ
0: ਖੁਸ਼ਬੂ
1: ਹੁੰਦੀ
0: ਹੀ
1: ਹੈ।
0: ਕੋਈ ਬਿਲਕੁਲ ਉਹ
1: ਦੁਨੀਆ
0: ਸਾ
1: ਦੀ ਸ਼ਾਨਦਾਰ ਖੁਸ਼ਬੂ ਦਾ ਨਾਂ ਹੀ ਮਿੱਟੀ ਦੀ ਖੁਸ਼ਬੂ
0: ਮਿੱਟੀ
1: ਹੈ
0: ਦੀ ਖੁਸ਼ਬੂ, ਅਤੇ ਉਹ ਮਿੱਟੀ
1: ਜੀ।
0: ਦੀ ਖੁਸ਼ਬੂ ਮਿਲਦੀ ਹੈ ਸਾਵਣ ਦੇ ਮਹੀਨੇ ਵਿੱਚ।
1: ਜੀ, ਇਰਸ਼ਾਦ।

0: ਵਾਹ ਚੋਪੜਾ ਜੀ, ਬਹੁ ਬਹੁ ਵਧੀਆ ਤੁਸੀਂ। ਹਾਂ, ਠਾਰ ਦਿੱਤੇ ਫੁਆਰਾ ਨਾਲ ਲੋਕਾਂ ਕੋ ਬਹੁ ਚੰਗਾ ਲਗਾ ਸੀ। ਹੁਣ ਕੋ ਜਿਹੜੀ ਗਰਮੀ ਦੀ ਤਪ ਨਾਲ ਪਸੀਨੇ ਪੱਘਰ ਆਏ ਖੜੇ ਹੋ ਸਨ, ਤੁਹਾਡੀ ਫੁਆਰਾ ਨਾਲ ਸੁਣ ਕੇ ਜ਼ਰੂਰ ਉਹਨਾਂ ਦੇ ਹਾਂ ਠੱਡੇ ਥਏ ਹੋ ਸਨ। ਹਿੰਦ ਤੋਂ ਪਹਿਲੇ ਤੁਹਾਨੂੰ ਅਗਲੇ ਗੀਤ ਵਾਸਤੇ ਪੇਸ਼ ਕਰਾਂ, ਮੈਂ ਆਪਣੀ ਵੀ ਹਾਜ਼ਰੀ ਲਵਾਵਾਂ।
1: ਵਾਹ ਜੀ ਵਾਹ,
0: ਅਤੇ
1: ਹਾਂਜੀ ਵਾਹ,
0: ਇਹ ਤੁਸੀਂ ਸਾਵਣ ਦੀ ਗੱਲ ਕੀਤੀ ਹੈ,
1: ਹਾਂਜੀ
0: ਅਤੇ ਮੈਂ ਤੁਹਾਨੂੰ ਲੈ ਚੱਲਦਾ ਇੱਕ ਮੇਰੀ ਇੱਕ ਨਿੱਕੀ ਜਿਹੀ ਗਜ਼ਲ ਹੈ।
1: ਵਾਹ ਵਾਹ,
0: ਭਾਬੀ ਭਾਬੀ ਯਾਨੀ ਮਾਂ ਕੋ ਆਦੇ ਹੈ, ਅਤੇ ਕਿ ਮਾਂ ਤੂੰ ਵੱਡਾ ਸਾਵਣ ਜਿਹੜਾ ਹੈ ਉਹ ਕਿਥਾਈ ਵੀ ਨਹੀਂ ਆਉਂਦਾ।
1: ਕਿਥਾਈ ਵੀ ਨਹੀਂ ਆਉਂਦਾ ਜੀ, ਬਿਲਕੁਲ।
0: ਕਿ ਸਾਵਣ ਦਾ ਮਹੀਨਾ ਤਾਂ ਆਉਂਦੇ ਅਤੇ ਟੋਰਵੇਂ ਦੇ, ਅਤੇ ਮਾਂ ਜਿਹੜੀ ਇਹੋ ਜਿਹੀ ਸ਼ੈ ਹੈ ਕਿ ਜੱਡਣ ਤੱਕ ਸਾਡੇ ਉੱਤੇ ਰਾਂਦੀ ਹੈ ਹੁੰਦੀ ਮੁਹੱਬਤ, ਉਹ ਤਾਂ ਤੱਕ ਬਾਲ ਮਾਂ ਦਾ ਆਸ਼ੀਰਵਾਦ ਸਾਵਣ ਦੇ ਤੌਰ 'ਚ ਮਹਿਸੂਸ ਕਰੇ ਨੇ ਉਮਰ ਭਰ।
1: ਕਿਆ ਬਾਤ ਹੈ ਦੋਸਤੋ,
0: ਬਾਬੀ ਲਾਡ ਕਰੇਂਦੀ ਹਾਈ, ਆਓ ਆਪਣੀ ਭਾਬੀ ਕੋ ਯਾਦ ਕਰੋ। ਬਾਬੀ ਲਾਡ ਕਰੇਂਦੀ ਆਈ, ਇਸ ਭਾਬੀ ਤੁਸੀਂ ਆਪਣੀ ਡਾਡੀ ਕੋ ਵੀ, ਨਾਨੀ ਕੋ ਵੀ, ਕਿਸੇ ਕੋ ਵੀ, ਕਿਸੇ ਦੇ ਲਾਡ ਕੋ ਜਿਹੜਾ ਹੈ ਯਾਦ ਕਰ ਸਕਦੇ ਹੋ।
1: ਕਿਆ ਬਾਤ ਹੈ,
0: ਕਿਉਂਕਿ ਜਿਹੜੇ ਵੇਲੇ ਅਸਾਂ ਸਿਰਾਇਕੀ ਦੀ ਗੱਲ ਕਰੇ ਹਾਂ ਘੱਟੋ ਘੱਟ ਹਿੰਦੁਸਤਾਨ ਵਿੱਚ, ਤਾਂ ਵੱਲ ਇਹ ਸਿਰਾਇਕੀ ਜ਼ੁਬਾਨ ਜਿਹੜੀ ਬਚਾ ਰੱਖੀ, ਸਾਡੇ ਬਜ਼ੁਰਗਾਂ ਨੇ ਬਚਾ ਰੱਖੀ ਹੈ, ਅਤੇ ਸਾਕੂ ਸਿਰਾਇਕੀ ਯਾਦ ਆਵੇ ਤਾਂ ਕੋਈ ਬਜ਼ੁਰਗ ਕਿਰਦਾਰ ਯਾਦ ਨਾ ਆਵੇ ਹੋ ਨਹੀਂ ਸਕਦਾ, ਇਹ ਥੀ ਨਹੀਂ ਸਕਦਾ। ਅਤੇ ਆਓ ਸਿਰਾਇਕੀ ਅਤੇ ਉਸ ਬਜ਼ੁਰਗ ਕਿਰਦਾਰ ਨੂੰ ਆਪਾਂ ਯਾਦ ਕਰੂੰ ਜਿਹੜੇ ਇਸ ਮਾਂ ਬੋਲੀ ਨੂੰ ਹਾਲੇ ਤੱਕ ਜ਼ਿੰਦਾ ਰੱਖੇ ਹੋਏ।

0: ਵਿੱਚ ਛੂਣਾ ਹੋਇਆ ਇਹ ਨਗੀਨਾ
1: ਨਗੀਨਾ ਹੈ।
0: ਹੈ।
1: ਵਾਹ
0: ਕਿਉਂਕਿ
1: ਵਾਹ,
0: ਸਭ ਕੋਲ ਵਧੀਆ ਸਾਵਣ ਦਾ ਹੀ ਮੌਸਮ,
1: ਮੋਰ ਨੱਚਣ ਪੈ ਮੰਨਣ ਦੀ,
0: ਮੋਰ
1: ਹੋਰ ਕਿਆ
0: ਨੱਚਦਨ
1: ਦੱਸੋ
0: ਜਾਂਦੇ ਵਿੱਚ,
1: ਜੀ।
0: ਹਵਾਵਾਂ ਚੱਲਦਨ ਜਾਂਦੇ ਵਿੱਚ ਠੰਡੇ ਠੰਡੇ, ਅਤੇ ਮੈਂ ਕਹਿੰਦਾ ਹਰ ਦਿਲ 'ਤੇ ਇੱਕ ਨਸ਼ਾ ਜਿਹਾ ਆਉਂਦੇ,
1: ਬਿਲਕੁਲ,
0: ਪ੍ਰਕਿਰਤੀ 'ਤੇ ਨਸ਼ਾ ਆਉਂਦੇ,
1: ਮੋਰ ਨੱਚਦਨ, ਕੋਇਲਾਂ
0: ਕੋਇਲਾ
1: ਗਾਉਂਦੀਆਂ
0: ਗਾਂਦਨ,
1: ਜੀ,
0: ਪਪੀਹੇ ਪੀਹੂ ਪੀਹੂ
1: ਪੀਹੂ ਪੀਹੂ
0: ਕਰੇਂਦਨ,
1: ਕਰਨ ਜੀ
0: ਅਤੇ ਕਿਆ ਬਾਤ ਹੈ ਸਾਵਣ ਦੀ,
1: ਜੀ,
0: 12 ਮਹੀਨੇ ਵਿੱਚ ਮੈਂ ਤਾਂ ਨਗੀਨਾ ਮੰਨਦਾ ਇੱਕ।
1: ਪੂਰੀ ਕਾਇਨਾਤ ਸੱਚੀ ਗੱਲ ਆਖੀ ਤੁਸਾਂ,
0: ਵਾਹ ਜੀ,
1: ਗਾਵਣ ਨੱਚਣ ਲੱਗ ਪਾਉਂਦੀ ਹੈ,
0: ਹਾਂਜੀ
1: ਸਵਾਗਤ
0: ਜੀ,
1: ਹੈ, ਬਹੁਤ ਸੋਹਣਾ।
0: ਹਾਂ। ਅਤੇ ਅਗਲੀ ਲਾਈਨ ਮੈਂ ਲਿਖੀ, ਅਗਲਾ ਟੱਪਾ ਹੈ, ਸਾਵਣ ਦਾ ਮੀਂਹ ਵਰਸਾ

0: ਵੱਲ ਯਾਦ ਆਉਂਦੀ ਹੈ ਕਿਵੇਂ ਆਪਣੇ ਪ੍ਰੇਮੀ ਦੀ, ਆਪਣੇ ਢੋਲ ਦੀ,
1: ਜੀ
0: ਅਤੇ ਮਾਸ਼ੋ ਕਿਆ ਕਹਿੰਦੀ ਹੈ, ਪ੍ਰੇਮਿਕਾ ਕਿਆ ਕਹਿੰਦੀ ਪਈ ਹੈ, ਬੱਦਲਾਂ ਵਿੱਚ ਚੰਨ ਡਿੱਗਦਾ। ਹੁਣ ਤਾਂ ਪ੍ਰੇਮੀ ਡਿੱਗਦੇ ਬੱਦਲਾਂ ਦੇ ਵਿੱਚ, ਸਾਵਣ ਦੇ ਬੱਦਲ ਘੁੰਮਦਨ,
1: ਜੀ
0: ਅਤੇ ਮਾਸ਼ੋਕ ਕਹਿੰਦੀ ਹੈ, ਬੱਦਲਾਂ ਵਿੱਚ ਚੰਨ ਡਿੱਗਦਾ, ਮੀਂਹ ਕਣੀਆਂ ਵਿੱਚ ਸਾਕੂ ਪੁੱਸਦਾ ਸੱਜਣ
1: ਵਾਹ, ਕਿਆ ਸਹੀ,
0: ਦਿਖਦਾ,
1: ਵਾਹ।
0: ਕਿ ਮੀਂਹ ਦੀਆਂ ਕਣੀਆਂ ਵਿੱਚ ਸਾਕੂ ਪੁੱਸਦਾ
1: ਪੁੱਸਦਾ
0: ਸੱਜਣ ਦਿਖਦਾ। ਅਤੇ ਸਾਵਣ ਜਿਹੜੇ ਲਿਆ ਸੀ ਤਾਂ ਕਿਆ ਥੀ ਸੀ,

0: ਕਿਆ ਕਹਿੰਦੀ ਏ ਪ੍ਰੇਮਿਕਾ, ਕਿਆ ਕਹਿੰਦੀ ਪਈ ਏ, ਬੱਦਲਾਂ ਵਿੱਚ ਚੰਨ ਡਿੱਗਦਾ। ਹੁਣ ਤਾਂ ਪ੍ਰੇਮੀ ਡਿੱਗਦੇ ਬੱਦਲਾਂ ਦੇ ਵਿੱਚ, ਸਾਵਣ ਦੇ ਬੱਦਲ ਘੁੰਮਦਨ,
1: ਜੀ
0: ਅਤੇ ਮਾਸ਼ੁਕ ਕਹਿੰਦੀ ਏ, ਬੱਦਲਾਂ ਵਿੱਚ ਚੰਨ ਡਿੱਗਦਾ, ਮੀਂਹਦੀਆਂ ਕਲੀਆਂ ਵਿੱਚ ਸਾਕੂ ਪੁੱਛਦਾ ਸੱਜਣ
1: ਵਾਹ, ਕਿਆ ਸਹੀ,
0: ਦਿਖਦਾ,
1: ਵਾਹ।
0: ਕਿ ਮੀਂਹ ਦੀਆਂ ਕਣੀਆਂ ਵਿੱਚ ਸਾਕੂ ਪੁੱਛਦਾ
1: ਪੁੱਛਦਾ
0: ਸੱਜਣ ਦਿਖਦਾ। ਤੇ ਸਾਵਣ ਜਿਹੜੇ ਲਿਆ ਸੀ ਤਾਂ ਕਿਆ ਥੀ ਸੀ, ਮੇਰੀ ਜਿੰਦੜੀ ਸਵਰ ਵੈਸੀ,
1: ਵਾਹ,
0: ਮੇਰੀ ਜਿੰਦੜੀ ਸਵਰ ਵੈਸੀ, ਸਾਵਣ ਦਾ ਮੀਂਹ ਵਸਸੀ, ਸਾਵਣ ਦਾ ਮੀਂਹ ਵਸਸੀ, ਮੇਡਾ ਸਾ ਸਾ ਠਰ ਵੈਸੀ, ਸਾਵਣ ਦਾ ਮੀਂਹ ਵਸਸੀ, ਮੇਰਾ ਹਰ ਸਾਹ ਯਾਨੀ ਕਿ ਹਰ ਸਾਂਸ ਸਾਂਸ ਮੇਰੀ ਥਰ ਵੈਸੀ। ਇਸ
1: ਜੀ
0: ਵਾਸਤੇ ਕਹਿੰਦੇ ਵੀ ਮੈਡੀ ਜਿੰਦੜੀ ਸੰਵਰ ਵੈਸੀ,
1: ਜੀ
0: ਸਾਵਣ ਦਾ ਮੀਂਹ ਵਸਸੀ।

0: ਐਡਾ ਸਾਸਾ ਥਰ ਵੈਸੀ। ਤੇ ਬਦਲਾਂ ਵਿੱਚ ਹੋਰ ਕਿਆ ਹੈ? ਬਦਲਾਂ ਵਿੱਚ ਜਿਹੜਾ ਸਾਵਣ ਹੈ,
1: ਜੀ,
0: ਬਦਲਾਂ ਵਿੱਚ ਸਾਵਣ ਹੈ। ਬਸ ਸਾਵਣ ਆਉਣ ਵਾਲਾ, ਤੇ ਸਾਵਣ ਦੇ ਵਿੱਚ ਵਾਅਦੇ ਪੱਕੇ ਹੁੰਦੇ ਨੇ ਯਾਰਾਂ ਕੋ ਮਿਲਣ ਦੇ। ਤੇ ਕਿਆ ਕਹਿੰਦੀ ਵੀ ਇਹ, ਬਦਲਾਂ ਵਿੱਚ ਸਾਵਣ ਹੈ, ਸਾਵਣ ਦਾ ਕਰਾਰ ਪੱਕਾ, ਸਾਵਣ ਦਾ

0: ਖੋਸਾ
1: ਬਿਲਕੁਲ ਬਿਲਕੁਲ ਅਰ ਸੁਨੀਲ ਬਾਈ ਕਾਗ ਦੀ ਅੰਗ ਸਾਗੇ ਸਾਗੇ ਆਪਾਂ ਇੱਕ ਇੱਕ ਮੇਲ ਵੀ ਆਪਾਂ
0: ਡਿਜੀਟਲ ਡਿਜੀਟਲ ਸ੍ਰੀਪਾਲ ਜੀ ਇੱਕਦਮ ਡਿਜੀਟਲ
1: ਹਾਂ ਤੋ ਉਹ ਮੇਲ ਆਪਣੇ ਤਾਈਂ ਪਹੁੰਚਿਆ ਗੋਪਾਲਗੜ ਰਾਜਸਥਾਨ ਚੋਂ ਲਿਖਣ ਵਾਲਾ ਹੈ ਧਰਮਿੰਦਰ ਛਿੰਪਾ ਕਪਿਲ ਛਿੰਪਾ ਪੂਜਾ ਪਰਿਹਾਰ ਲਿਖੇ ਕਿ ਸਾਰਾ ਨੇ ਰਾਮਾ ਸ਼ਾਮਾ ਆਕਾਸ਼ਵਾਣੀ ਸੂਰਤਗੜ ਗਾਦੇ ਦਾ ਸਾਰਾ ਕਾਰਜਕ੍ਰਮ ਹੈ ਬੈਮੇ ਲਗੋ ਲਗ ਸੁਣਾ ਔਰ ਵਿਸ਼ੇਸ਼ ਕਰ ਸ਼ਾਮ ਨੇ ਜੋ ਚੌਪਾਲ ਕਾਰਜਕ੍ਰਮ ਹੈ ਨੀ ਉਹ ਤੋਂ ਗ੍ਰਾਮੀਣ ਭਾਈ ਸਾਰਾ ਹੀ ਚੋਣਾ ਹੈ ਔਰ ਇਹ ਕਾਰਜਕ੍ਰਮ ਕੇ ਮਾਂ ਜੇ ਖੇਤੀ ਕੀ ਜਾਣਕਾਰੀ ਹੈ ਮੌਸਮ ਕੀ ਜਾਣਕਾਰੀ ਔਰ ਕਿਸਾਨਾਂ ਖਾਤਰ ਫਸਲਾਂ ਕੀ ਔਰ ਜੇ ਬਾਜ਼ਾਰ ਭਾਵ ਕੀ ਜੇ ਜਾਣਕਾਰੀ ਔਰ ਇਹ ਜਗ੍ਹਾ ਲੋਕ ਗੀਤ ਹੈ ਇਹ ਮਨ ਬਹੁਤ ਹੀ ਅੱਛਾ ਲੱਗ
0: ਬਿਲਕੁਲ ਸਰ ਲੋਕ ਗੀਤ ਤੋਂ ਕਿ ਅੱਜ ਕੱਲ੍ਹ ਤੋਂ ਆਪਾਂ ਕਿ ਸ੍ਰੀਪਾਲ ਜੀ ਨਵਾਂ ਲੋਕ ਗੀਤ ਵੀ ਆਪਾਂ ਰਿਕਾਰਡ ਕਰਾਂ ਟੇ ਜਿਗਾ ਆਪਣੀ ਨਵਾਂ ਕਲਾਕਾਰ ਹੈ ਜਿਗਾ ਕਮ ਉਮਰ ਦਾ ਨਵਾਂ ਕਲਾਕਾਰ ਮਾਨਾ ਵੀ ਆਪਾਂ ਮੌਕਾ ਦੇਵਾਂ ਬਾਂਗਾ ਵੀ ਲੋਕ ਗੀਤ ਕਰਾਂ ਆਪਾਂ ਰਿਕਾਰਡ ਬਹੁਤ ਹੀ ਮਿੱਠੀ ਆਵਾਜ਼ ਹੈ ਸਰ
1: ਬਿਲਕੁਲ ਬਿਲਕੁਲ ਆਪਣੀ ਲੋਕ ਕਲਾ ਸੰਸਕ੍ਰਿਤੀ ਨੇ ਅੱਗੇ ਵਧਾਉਣ ਵਾਸਤੇ ਆਪਾਂ ਸਾਰਾ ਮਿਲ ਕੇ ਪ੍ਰਯਾਸ ਕਰਾਂ ਸਰ
2: ਬਿਲਕੁਲ ਔਰ ਸ੍ਰੀਪਾਲ ਭਾਈ ਥੇ ਮੰਨਿਆ ਲੱਗਿਆ ਮਾਊਸ ਗੀ ਟਿਕ ਟਿਕ ਜਿਕੀ ਕਰੋ ਨੀ ਮੰਨੇ ਇਹ ਲੱਗੇ ਥੇ ਕੰਪਿਊਟਰ ਵਾਲੀ ਖਿੜਕੀ ਮੈਂ ਕੋਈ ਗੀਤੜੋ ਕਾਢ ਰੱਖਿਆ ਮੈਨੂੰ ਲੱਗਿਆ ਜੀ ਕਰਿਆ ਸਾਰਾ ਚਲਾਣੇ ਪਰੀਆਂ ਸੰਕੋ ਨਾ ਇਹ ਟਿਕ ਟਿਕ ਕਰੋ
1: ਦੇਖੋ ਤੇ ਮੇਰ ਮੇਰ ਲੋ ਬਾਨੋ ਲੈ ਗਏ ਥਾਨੇ ਗੀਤ ਸੁਣਨੇ ਤੋ ਗੀਤ ਸੁਣਾ ਦਿਆਂ ਕਿਉਂਕਿ ਥੇ ਮਿੱਠਾ ਮਿੱਠਾ ਬੋਲੋ ਤੋ ਮਿੱਠੋ ਮਿੱਠੋ ਗੀਤ ਵੀ ਸੁਣਾਉਣਾ ਪੜਦਾ
2: ਬਿਲਕੁਲ ਸੁਣਾਓ ਸਾ

0: ਨਵੀਨ ਭਾਈ ਸੁਣਾਇਓ ਆਪਾਂ ਗੀਤ ਸੀਮਾ ਮਿਸਰਾ ਕੋ ਗਾਇਡੋ
1: ਬਾਤ ਤਾਂ ਸਹੀ ਹੈ
0: ਕਾਗਤ ਆਪਣੇ ਕਹਿੰਦੇ ਅਲੀਕਾ ਡੱਬ ਵਾਲੀ ਸੁਣਾਇਓ ਹੈ ਔਰ ਮੰਡੀ ਹੈ ਬਸੰਤ ਸਿੰਘ ਚੰਨ ਰਾਜਕੁਮਾਰ ਸੁਨੀਤਾ ਕੁਲਦੀਪ ਗਾਂਧੀ ਲਿਖਿਆ ਕਿ ਕਾਰਜਕ੍ਰਮ ਜੋ ਕਾ ਬਹੁਤ ਹੀ ਅੱਛਾ ਲੱਗ ਹੈ ਔਰ ਸਾਗੇ ਸਾਗੇ ਜੀ ਕੀ ਜਾਣਕਾਰੀ ਦਿਓ ਵਾ ਵੀ ਮਾਰਾ ਬਹੁਤ ਕੰਮ
1: ਬਾਤ ਸਹੀ ਹੈ ਆ ਦੇਖੋ ਸ਼੍ਰੀਪਾਲ ਭਾਈ ਜੀ ਨੀ ਅਨ ਮੈਂ ਕਈ ਵਾਰ ਕਿਹਾ ਕਰੂੰ ਸਾਗੇ ਬੈਠ ਜਾਓ ਇਹ ਭਾਵ ਬਹੁਤ ਖਾਵੇ
0: ਭਾਵ ਬਹੁਤ ਖਾਵੇ ਭਾਵ ਯਾਦ ਆਇਓ ਭਾਵ ਵਾਲੀ ਪਾਨੜੀ ਤੋਂ ਪੂਗਤੀ ਹੋ ਗਈ
2: ਪਾਨੜੀ ਪੂਗਤੀ ਹੋ ਗਈ ਨੀ ਤੋ ਭਾਵ ਕੀ ਬਾਤ ਲਿਖਰ ਭੇਜੀ ਹੈ ਆਪਣੇ ਤਾਈ ਪ੍ਰਤੀਕਿਰਿਆ ਪਹੁੰਚੀ ਹੈ ਬੀਰਵਾਣਾ ਸ਼ੋ ਮੁਖ ਰਾਮ ਜੀ ਸ਼ਰਮਾ ਲਿਖੇ ਕਿ ਤੀਨ ਆਵਾਜ਼ਾ ਗਮਾ ਜੇਕੋ ਪ੍ਰੋਗਰਾਮ ਹੈ ਵੋ ਮੈਨੂੰ ਬਹੁਤ ਹੀ ਅੱਛਾ ਲੱਗ ਹੈ ਪਰ ਜੇਕਾ ਬਾਜ਼ਾਰ ਕਾ ਭਾਵ ਜੇਕਾ ਥੇ ਪੱਡੋ ਨੀ ਬੈ ਸਾਵਧਾਨੀ ਪੱਡੋ ਤੋ ਸਮਝ ਮੈਂ ਆਜੇ
1: ਆ ਤੋ ਸ਼੍ਰੀਪਾਲ ਜੀ ਬਾਤ ਤੋਂ ਅੰਗੇ ਵੀ ਸੱਚੀ ਹੈ ਸਾਵਧਾਨੀ ਪੜ੍ਹਨੋ ਚਾਹੀਏ ਭਾਵ ਤੋਂ ਸਹੀ ਪੜ੍ਹਨੋ ਚਾਹੀਏ ਤੋ ਚੌਕਾ ਸਾ ਪੜ੍ਹਦੇ ਹੋ ਜੀ ਭਾਵ
0: ਬਿਲਕੁਲ ਸਾਹਿਬ ਦੇਖੋ ਪਹਿਲੀ ਸੂਰਤ ਗਮਨ ਮੰਡੀ ਦਾ ਭਾਵ ਜੀ ਕਾ ਹੈ ਗੇਹੂੰ ਦਾ ਭਾਵ ਉਗੜਿਆ 2365 ਰੁਪਿਆ ਔਰ ਉਂਚਾ ਵਿਕੀ 2531 ਰੁਪਿਆ ਜੋ ਵਿਕਿਆ 2131 ਰੁਪਿਆ ਸਰਸੋਂ ਦਾ ਭਾਵ ਉਗੜਿਆ 6600 ਰੁਪਿਆ ਔਰ ਉਂਚਾ ਜੀ ਕੀ ਬੋਲੀ ਲਾਗੀ ਬਾਈ 7233 ਰੁਪਿਆ ਗੁਆਰ ਦਾ ਭਾਵ ਰਿਹਾ 5390 ਰੁਪਿਆ ਔਰ ਉਂਚਾ ਮੈਂ 5422 ਰੁਪਿਆ